0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰਾਂ ਮੈਂ ਸੰਦੀਪ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਕਵਿਤਾ ਪਾਠ। ਸਾਡੇ ਅੱਜ ਦੇ ਕਵੀ ਹੋਣਗੇ ਰਜਿੰਦਰ ਕੁਮਾਰ ਵਿਆਲਾ। ਇਸ ਤੋਂ ਇਲਾਵਾ ਅਸੀਂ ਸੁਣਾਂਗੇ ਪੰਜਾਬੀ ਗੀਤ। ਦੋਸਤੋ, ਅੱਜ ਵਿਸ਼ਵ ਹੈਪਾਟਾਈਟਸ ਦਿਵਸ ਹੈ। ਇਸ ਨੂੰ ਮਨਾਉਣ ਦਾ ਮਨੋਰਥ ਹੈਪਾਟਾਈਟਸ ਬਾਰੇ ਵਿਸ਼ਵ ਵਿਆਪੀ ਜਾਗਰੂਕਤਾ ਨੂੰ ਵਧਾਉਣਾ ਹੈ। ਲੋਕਾਂ ਨੂੰ ਛੂਤ ਦੀਆਂ ਬਿਮਾਰੀਆਂ ਦਾ ਇੱਕ ਸਮੂਹ ਜਿਸ ਨੂੰ ਹੈਪਾਟਾਈਟਸ ਏ, ਬੀ, ਸੀ, ਡੀ ਅਤੇ ਈ ਵਜੋਂ ਜਾਣਿਆ ਜਾਂਦਾ ਹੈ ਦੀ ਰੋਕਥਾਮ, ਨਿਦਾਨ ਅਤੇ ਇਲਾਜ ਸੰਬੰਧੀ ਉਤਸ਼ਾਹਿਤ ਕਰਨਾ ਵੀ ਅੱਜ ਦੀ ਲੋੜ ਹੈ। ਹੈਪਾਟਾਈਟਸ ਵਿਸ਼ਵ ਭਰ ਵਿੱਚ ਲੱਖਾਂ ਹੀ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਜੋ ਤੀਬਰ ਅਤੇ ਲੰਬੀ ਬਿਮਾਰੀ ਦਾ ਕਾਰਨ ਬਣਦਾ ਹੈ ਤੇ ਹਰ ਸਾਲ ਲਗਭਗ 13.5 ਲੱਖ ਲੋਕਾਂ ਦੀ ਜਾਨ ਵੀ ਲੈ ਲੈਂਦਾ ਹੈ। ਸੋ ਆਓ, ਇਸ ਦਿਵਸ ਦੇ ਮੌਕੇ ਤੇ ਅਸੀਂ ਸਾਰੇ ਖੁਦ ਵੀ ਇਸ ਭਿਆਨਕ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੋਈਏ ਅਤੇ ਇਸ ਰੋਗ ਤੋਂ ਬਚਣ ਲਈ ਸਾਰਿਆਂ ਨੂੰ ਜਾਗਰੂਕ ਕਰੀਏ। ਦੋਸਤੋ, ਜਿਵੇਂ ਸਰੀਰ ਦੀਆਂ ਬਿਮਾਰੀਆਂ ਦੀ ਰੋਕਥਾਮ ਲਈ ਜਾਗਰੂਕਤਾ ਦੀ ਲੋੜ ਹੈ, ਉਸੇ ਤਰ੍ਹਾਂ ਹੀ ਮਨ ਨੂੰ ਸ਼ਾਂਤ ਕਰਨ ਵਾਸਤੇ ਸਾਹਿਤ ਅਤੇ ਕਲਾਵਾਂ ਵਧੇਰੇ ਕਾਰਗਰ ਸਿੱਧ ਹੁੰਦੀਆਂ ਨੇ। ਇਸ ਵਾਸਤੇ ਅੱਜ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਕਵਿਤਾ ਪਾਠ। ਸਾਡੇ ਅੱਜ ਦੇ ਕਵੀ ਨੇ ਰਜਿੰਦਰ ਕੁਮਾਰ ਵਿਆਲਾ।
1: ਕਵਿਤਾਵਾਂ ਦੇ ਸਿਲਸਿਲੇ ਦੇ ਵਿੱਚ ਮੇਰੀ ਪਹਿਲੀ ਕਵਿਤਾ ਹੈ ਤੇਰਾ ਸੁਪਨਾ ਵੱਖਰਾ। ਕਦੀ ਕਿਹਾ ਸੀ ਉਸਨੇ ਤੇਰਾ ਜੀਵਨ ਯਾਤਰਾ ਵਿੱਚ ਓੜਨਾ ਵੱਖਰਾ, ਤੇਰਾ ਵਿਛਾਉਣਾ ਵੱਖਰਾ, ਇਸ ਸੁਰਮਈ ਉਜਾਲੇ 'ਚ ਤੇਰਾ ਹੱਸਣਾ ਵੱਖਰਾ, ਤੇਰਾ ਤੱਕਣਾ ਵੱਖਰਾ। ਕਦੀ ਕਿਹਾ ਸੀ ਉਸਨੇ ਤੇਰਾ ਮੌਨ ਰਾਤਾਂ ਵਿੱਚ ਰਸਕ ਸੁਪਨਿਆਂ ਵਾਂਗ ਪੋਲੇ ਪੈਰੀ ਆਉਣਾ ਵੱਖਰਾ ਅਤੇ ਆ ਕੇ ਜਾਣਾ ਵੱਖਰਾ, ਤੇਰੇ ਚਿਹਰੇ 'ਤੇ ਸਾਵਨ ਦੀਆਂ ਬੂੰਦਾਂ ਦਾ ਚਮਕਣਾ ਵੱਖਰਾ, ਥਿਰਕਣਾ ਵੱਖਰਾ। ਕਦੀ ਕਿਹਾ ਸੀ ਉਸਨੇ ਤੇਰੇ ਅੰਦਰੋਂ ਜਦੋਂ ਕੂਕਦੀ ਹੈ ਕੋਇਲ, ਉਸਦੇ ਸਵਰਾਂ ਦਾ ਮਚਲਣਾ ਵੱਖਰਾ, ਕੂਕਣਾ ਵੱਖਰਾ, ਝੀਲ ਤੋਂ ਵੀ ਡੂੰਘੀਆਂ ਅੱਖਾਂ ਵਿੱਚ ਮੁਹੱਬਤ ਦਾ ਪਣਪਣਾ ਵੱਖਰਾ, ਦਿਖਣਾ ਵੱਖਰਾ। ਕਦੀ ਕਿਹਾ ਸੀ ਉਸਨੇ ਖੁਸ਼ਬੋਈਆਂ ਦੇ ਉਪਬਨ ਵਿੱਚ ਹਿਰਨੀ ਦੀ ਤਰ੍ਹਾਂ ਤੇਰਾ ਮਟਕਣਾ ਵੱਖਰਾ, ਉਚਕਣਾ ਵੱਖਰਾ, ਤੇਰੇ ਅੰਦਰ ਦੇ ਸੁਰ ਸਵਰਾਂ ਦਾ ਗੂੰਜਣਾ ਵੱਖਰਾ, ਧੜਕਣਾ ਵੱਖਰਾ। ਕਦੀ ਕਿਹਾ ਸੀ ਉਸਨੇ ਤੇਰੀਆਂ ਰਾਂਗਲੀਆਂ ਬਾਹਾਂ ਦੀਆਂ ਰਾਂਗਲੀਆਂ ਵੰਗਾਂ ਦਾ ਘੰਟੀਆਂ ਵਾਂਗ ਵੱਜਣਾ ਵੱਖਰਾ, ਖਣਕਣਾ ਵੱਖਰਾ, ਤੁਰਨ ਲਈ ਤੇਰੀ ਜ਼ਮੀਨ ਵੱਖਰੀ, ਉੱਡਣ ਲਈ ਤੇਰਾ ਆਸਮਾਨ ਵੱਖਰਾ। ਕਦੀ ਕਿਹਾ ਸੀ ਉਸਨੇ ਤਾਰਿਆਂ ਦੀ ਲੋਹ ਵਿੱਚ ਤੇਰੀਆਂ ਅੱਖਾਂ ਦਾ ਜੁਗਨੂਆਂ ਵਾਂਗ ਚਮਕਣਾ ਵੱਖਰਾ, ਕਦੀ ਕਿਹਾ ਸੀ ਉਸਨੇ ਤੇਰਾ ਜੀਵਨ ਯਾਤਰਾ ਵਿੱਚ ਓੜਨਾ ਵੱਖਰਾ, ਤੇਰਾ ਵਿਛਾਉਣਾ ਵੱਖਰਾ, ਇਸ ਸੁਰਮਈ ਉਜਾਲੇ 'ਚ ਤੇਰਾ ਹੱਸਣਾ ਵੱਖਰਾ, ਤੇਰਾ ਤੱਕਣਾ ਵੱਖਰਾ। ਕਦੀ ਕਿਹਾ ਸੀ ਉਸਨੇ। ਦੂਸਰੀ ਨਜ਼ਮ ਹੈ ਮੇਰੀ ਕਵੀ ਦੀ ਅੱਗ। ਕਵੀ ਇਕੱਲਾ ਨਹੀਂ ਹੁੰਦਾ, ਕਵੀ ਕੋਲ ਹੁੰਦੀ ਹੈ ਤੀਸਰੀ ਅੱਖ। ਕਵੀ ਇਕੱਲਾ ਨਹੀਂ ਹੁੰਦਾ, ਕਵੀ ਕੋਲ ਹੁੰਦੀ ਹੈ ਤੀਸਰੀ ਅੱਖ, ਅਤੇ ਅੱਖ ਵਿੱਚ ਹੁੰਦੀ ਹੈ ਅੱਗ ਸਿਰਜਣਾ ਦੀ, ਤਰਾਸ਼ਣ ਦੀ, ਕੋਖਣ ਦੀ, ਵਿਚਾਰਨ ਦੀ। ਅੱਗ ਹੁੰਦੀ ਹੈ ਅਹਿਸਾਸਾਂ ਦੀ, ਸੰਵੇਦਨਾ ਦੀ। ਅੱਗ ਹੁੰਦੀ ਹੈ ਆਪਣੇ ਸਫ਼ਰ ਨੂੰ ਜਾਰੀ ਰੱਖਣ ਦੀ, ਆਪਣੇ ਖਿਆਲਾਂ ਨੂੰ ਸਾਂਭ ਕੇ ਰੱਖਣ ਦੀ, ਕਾਗਜ਼ਾਂ 'ਤੇ ਉਤਾਰਨ ਦੀ। ਕਵੀ ਇਕੱਲਾ ਨਹੀਂ ਹੁੰਦਾ, ਕਵੀ ਕੋਲ ਹੁੰਦੀ ਹੈ ਤੀਸਰੀ ਅੱਖ। ਅੱਗ ਫੂਕਣ ਲਈ ਨਹੀਂ ਹੁੰਦੀ, ਜਿਸਮਾਂ ਨੂੰ ਫੂਕਣ ਲਈ, ਉਸ ਲਈ ਤਾਂ ਲੱਕੜੀਆਂ ਹੀ ਬਹੁਤ ਨੇ, ਉਸ ਲਈ ਤਾਨੇ ਹੀ ਬਹੁਤ ਨੇ, ਉਸ ਲਈ ਤਾਂ ਮਿਹਨੇ ਹੀ ਬਹੁਤ ਨੇ। ਕਵੀ ਦੀ ਅੱਗ ਸੋਨੇ ਨੂੰ ਢਾਲਣ ਲਈ ਹੁੰਦੀ ਹੈ। ਕਵੀ ਦੀ ਅੱਗ ਸੋਨੇ ਨੂੰ ਢਾਲਣ ਲਈ ਹੁੰਦੀ ਹੈ, ਲੁਹਾਰ ਲਈ, ਔਜ਼ਾਰ ਬਣਾਉਣ ਲਈ। ਕਵੀ ਦੀ ਅੱਗ ਕਲਮ ਦੀ ਅੱਗ ਹੁੰਦੀ ਹੈ, ਸ਼ਬਦਾਂ ਵਿਚਲੀ ਅੱਗ, ਸਾਹਾਂ ਵਿਚਲੀ ਅੱਗ ਹੁੰਦੀ ਹੈ। ਕਵੀ ਦੀ ਅੱਗ ਜ਼ਿੰਦਗੀ ਜਿਉਣ ਦੀ ਅੱਗ ਹੁੰਦੀ ਹੈ। ਕਵੀ ਦੀ ਅੱਗ ਜ਼ਿੰਦਗੀ ਜਿਉਣ ਦੀ ਅੱਗ ਹੁੰਦੀ ਹੈ, ਆਪਣੇ ਵਿਚਾਰਾਂ ਨੂੰ ਪਕਾਉਣ ਦੀ ਅੱਗ ਹੁੰਦੀ ਹੈ। ਕਵੀ ਦੀ ਅੱਗ ਕਿਤਾਬਾਂ ਦੀ ਅੱਗ, ਕਿਤਾਬਾਂ ਵਿੱਚ ਲੇਖਾਂ ਦੀ ਅੱਗ, ਅਤੇ ਜਦੋਂ ਇਹ ਅੱਗ ਨਿਕਲਦੀ ਹੈ ਬਾਹਰ ਤਾਂ ਫੂਕ ਦਿੰਦੀ ਹੈ ਕਾਇਨਾਤ ਨੂੰ ਵੀ। ਕਵੀ ਦੀ ਅੱਗ। ਕਵੀ ਇਕੱਲਾ ਨਹੀਂ ਹੁੰਦਾ, ਕਵੀ ਕੋਲ ਹੁੰਦੀ ਹੈ ਤੀਸਰੀ ਅੱਖ, ਅਤੇ ਇਹ ਅੱਖ ਵਿੱਚ ਹੁੰਦੀ ਹੈ ਅੱਗ, ਇਸ ਅੱਖ ਵਿੱਚ ਹੁੰਦੀ ਹੈ ਅੱਗ। ਮੇਰੀ ਅਗਲੀ ਨਜ਼ਮ ਹੈ ਹਨੇਰੇ 'ਚ ਤੀਰ। ਮੈਂ ਕੋਈ ਖੰਜਰ ਨਹੀਂ ਸੀ ਚਲਾਇਆ, ਮੈਂ ਕੋਈ ਖੰਜਰ ਨਹੀਂ ਸੀ ਚਲਾਇਆ, ਹਨੇਰੇ 'ਚ ਤੀਰ ਚਲਾਇਆ ਸੀ, ਫਿਰ ਵੀ ਤੇਰੇ ਚਿਹਰੇ ਤੋਂ ਕੱਟ ਕੇ ਡਿੱਗ ਪਏ ਸਨ ਸਾਰੇ ਝੂਠੇ ਹਾਵ ਭਾਵ, ਡਿੱਗ ਗਈਆਂ ਸਨ ਸਾਰੀਆਂ ਸੰਵੇਦਨਾਵਾਂ, ਸਾਰੇ ਨਕਸ਼, ਚਿਹਰਾ ਵੀਰਾਨੇ ਦੀ ਤਰ੍ਹਾਂ ਹੋ ਗਿਆ ਸੀ ਡਰਾਵਣਾ। ਮੈਂ ਕੋਈ ਖੰਜਰ ਨਹੀਂ ਸੀ ਚਲਾਇਆ, ਹਨੇਰੇ 'ਚ ਤੀਰ ਚਲਾਇਆ ਸੀ, ਫਿਰ ਵੀ ਤੇਰੇ ਚਿਹਰੇ ਤੋਂ ਕੱਟ ਕੇ ਡਿੱਗ ਪਏ ਸਨ ਸਾਰੇ ਝੂਠੇ ਹਾਵ ਭਾਵ, ਡਿੱਗ ਗਈਆਂ ਸਨ ਸਾਰੀਆਂ ਸੰਵੇਦਨਾਵਾਂ, ਸਾਰੇ ਨਕਸ਼, ਚਿਹਰਾ ਵੀਰਾਨੇ ਦੀ ਤਰ੍ਹਾਂ ਹੋ ਗਿਆ ਸੀ ਡਰਾਵਣਾ। ਸਾਰੀ ਅਸਲੀਅਤ ਆ ਗਈ ਸੀ ਬਾਹਰ, ਸਾਰੀ ਅਸਲੀਅਤ ਆ ਗਈ ਸੀ ਬਾਹਰ, ਸ਼ਰਾਫਤ ਵਾਲੀ, ਸੰਵੇਦਨਾ ਵਾਲੀ, ਇਨਸਾਨ ਹੋਣ ਵਾਲੀ, ਸਾਰੇ ਨਕਸ਼ ਉਤਰ ਗਏ ਸਨ ਅਤੇ ਖਿਲਰ ਗਏ ਸਨ ਧਰਤੀ ਦੀ ਹਿੱਕ 'ਤੇ। ਮੈਂ ਕੋਈ ਖੰਜਰ ਨਹੀਂ ਸੀ ਚਲਾਇਆ, ਮੈਂ ਕੋਈ ਖੰਜਰ ਨਹੀਂ ਸੀ ਚਲਾਇਆ, ਤੀਰ ਚਲਾਇਆ ਸੀ, ਬਸ ਇੱਕ ਗੀਤ ਸੁਣਾਇਆ ਸੀ ਤਾਂ ਤੇਰੇ ਸਾਰੇ ਸੰਬੰਧਾਂ ਦੇ ਹਿੱਲ ਗਏ ਸਨ ਪੁੱਲ, ਤੀਰ ਨੇ ਵਿੰਨ ਦਿੱਤੇ ਸਨ ਸਾਰੇ ਖੋਖਲੇ ਜਜ਼ਬਾਤ, ਤੀਰ ਨੇ ਚੀਰ ਦਿੱਤੇ ਸਨ ਸਾਰੇ ਚਿਹਰੇ ਦੇ ਨਕਾਬ, ਹਨੇਰੇ 'ਚ ਚਲਾਇਆ ਤੀਰ, ਮੈਨੂੰ ਨਹੀਂ ਸੀ ਪਤਾ ਕਿ ਇੰਨਾ ਟਿਕਾਣੇ ਲੱਗੇਗਾ। ਹਨੇਰੇ 'ਚ ਚਲਾਇਆ ਤੀਰ, ਮੈਨੂੰ ਨਹੀਂ ਸੀ ਪਤਾ ਕਿ ਇੰਨਾ ਟਿਕਾਣੇ 'ਚ ਲੱਗੇਗਾ, ਕਿ ਤੇਰੇ ਸਾਰੇ ਦਾ ਸਾਰਾ ਅਡੰਬਰ ਖਿਲਰ ਜਾਏਗਾ ਅਤੇ ਲੀਰੋ ਲੀਰ ਹੋ ਜਾਏਗਾ ਤੇਰਾ ਦਿਖਾਵਟੀ ਲਿਬਾਸ। ਮੈਂ ਕੋਈ ਖੰਜਰ ਨਹੀਂ ਸੀ ਚਲਾਇਆ, ਹਨੇਰੇ 'ਚ ਤੀਰ ਚਲਾਇਆ ਸੀ, ਫਿਰ ਵੀ ਤੇਰੇ ਚਿਹਰੇ ਤੋਂ ਕੱਟ ਕੇ ਡਿੱਗ ਪਏ ਸਨ ਸਾਰੇ ਝੂਠੇ ਹਾਵ ਭਾਵ, ਡਿੱਗ ਪਈਆਂ ਸਨ ਸਾਰੀਆਂ ਸੰਵੇਦਨਾਵਾਂ, ਸਾਰੇ ਨਕਸ਼, ਚਿਹਰਾ ਵੀਰਾਨੇ ਦੀ ਤਰ੍ਹਾਂ ਹੋ ਗਿਆ ਸੀ ਡਰਾਵਣਾ, ਸਾਰੀ ਅਸਲੀਅਤ ਆ ਗਈ ਸੀ ਬਾਹਰ। ਮੇਰੀ ਅਗਲੀ ਨਜ਼ਮ ਹੈ ਕਈ ਵਾਰ ਇੱਕ ਉਮਰ ਕਾਫੀ ਨਹੀਂ ਹੁੰਦੀ। ਕਈ ਵਾਰ ਇੱਕ ਉਮਰ ਕਾਫੀ ਨਹੀਂ ਹੁੰਦੀ, ਬਹੁਤ ਹੁੰਦੇ ਨੇ ਸੰਬੰਧਾਂ ਨੂੰ ਸਾਰਥਕ ਕਰਨ ਲਈ, ਖਮੋਸ਼ੀਆਂ ਬਹੁਤ ਕੁਝ ਕਹਿ ਦਿੰਦੀਆਂ ਨੇ ਅੰਦਰ ਦੀ ਟੁੱਡ ਭੱਜ ਨੂੰ। ਕਈ ਵਾਰ ਕੁਝ ਪਲ ਹੀ ਬਹੁਤ ਹੁੰਦੇ ਨੇ ਸੰਬੰਧਾਂ ਨੂੰ ਸਾਰਥਕ ਕਰਨ ਲਈ, ਖਮੋਸ਼ੀਆਂ ਬਹੁਤ ਕੁਝ ਕਹਿ ਦਿੰਦੀਆਂ ਨੇ ਅੰਦਰ ਦੀ ਟੁੱਟ ਭੱਜ ਨੂੰ। ਅਤੇ ਕਈ ਵਾਰ ਇੱਕ ਉਮਰ ਵੀ ਕਾਫੀ ਨਹੀਂ ਹੁੰਦੀ ਕਿ ਦੂਰ ਨਿਕਲ ਗਏ ਖਿਆਲਾਂ ਨੂੰ ਨੱਥ ਪਾ ਕੇ ਵਾਪਸ ਲੈ ਆਈਏ, ਨਜ਼ਰ ਵਿੱਚ ਆਈਆਂ ਤਰੇੜਾਂ ਨੂੰ ਭਰ ਦਈਏ ਅਤੇ ਆਪਣੇ ਹੀ ਸਨਮੁੱਖ ਲੈ ਆਈਏ ਇੱਕ ਕਵਿਤਾ ਉਸਾਰਨ ਲਈ। ਕਈ ਵਾਰ ਇੱਕ ਉਮਰ ਕਾਫੀ ਨਹੀਂ ਹੁੰਦੀ। ਆਕਾਸ਼ ਕੁਝ ਕਿਨੇ ਚੁਣੇ ਤਾਰਿਆਂ ਨਾਲ ਨਹੀਂ ਬਣਦਾ, ਅਤੇ ਨਾ ਭਰਿਆ ਭਰਿਆ ਲੱਗਦਾ ਹੈ, ਅਤੇ ਨਾ ਹੀ ਕੁਝ ਕਤਰਿਆਂ ਨਾਲ ਬਣਦਾ ਹੈ ਸਮੁੰਦਰ। ਆਕਾਸ਼ ਕੁਝ ਗਿਣੇ ਚੁਣੇ ਤਾਰਿਆਂ ਦੇ ਨਾਲ ਨਹੀਂ ਬਣਦਾ, ਅਤੇ ਨਾ ਭਰਿਆ ਭਰਿਆ ਲੱਗਦਾ ਹੈ, ਅਤੇ ਨਾ ਹੀ ਕੁਝ ਕਤਰਿਆਂ ਨਾਲ ਬਣਦਾ ਹੈ ਸਮੁੰਦਰ, ਅਤੇ ਨਾ ਹੀ ਕਮਰਿਆਂ ਵਿੱਚ ਉੱਗੇ ਚੰਦ ਫੁੱਲਾਂ ਨਾਲ ਬਣਦਾ ਹੈ ਗੁਲਜ਼ਾਰ, ਅਤੇ ਨਾ ਹੀ ਕਮਰਿਆਂ ਵਿੱਚ ਉੱਗੇ ਚੰਦ ਫੁੱਲਾਂ ਨਾਲ ਬਣਦਾ ਹੈ ਗੁਲਜ਼ਾਰ। ਪੰਛੀਆਂ ਨੂੰ ਆਹਲਿਆਂ ਲਈ ਮਿੱਤਰ ਬਿਰਖਾਂ ਦੀ ਹੁੰਦੀ ਹੈ ਲੋੜ, ਪੰਛੀਆਂ ਨੂੰ ਆਹਲਿਆਂ ਲਈ ਮਿੱਤਰ ਬਿਰਖਾਂ ਦੀ ਹੁੰਦੀ ਹੈ ਲੋੜ, ਬਿਰਖਾਂ ਦੀ ਸਹਿਮਤੀ ਦੀ ਹੁੰਦੀ ਹੈ ਲੋੜ, ਸਾਰੇ ਆਲਣੇ ਬਗਾਵਤੀ ਸੋਚ ਨਾਲ ਨਹੀਂ ਬਣਦੇ, ਸਾਰੇ ਆਲਣੇ ਬਗਾਵਤੀ ਸੋਚ ਨਾਲ ਨਹੀਂ ਬਣਦੇ, ਕਿਸੇ ਨੂੰ ਵੰਗਾਰ ਕੇ ਆਲਣਾ ਨਹੀਂ ਬਣਾਇਆ ਜਾ ਸਕਦਾ, ਅਤੇ ਨਾ ਹੀ ਕੀਤਾ ਜਾ ਸਕਦਾ ਹੈ ਖੜ੍ਹਾ ਸਹਿਮਤੀ ਦਾ ਮਹਿਲ, ਅਤੇ ਨਾ ਹੀ ਖੜ੍ਹਾ ਕੀਤਾ ਜਾ ਸਕਦਾ ਹੈ ਸਹਿਮਤੀ ਦਾ ਮਹਿਲ, ਅਤੇ ਨਾ ਹੀ ਉੱਡ ਗਏ ਖਿਆਲਾਂ ਨਾਲ

0: ਹੁੰਦੀ ਹੈ ਕਵਿਤਾ ਦੀ ਸਿਰਜਣਾ, ਅਤੇ ਨਾ ਹੀ ਉੱਡ ਗਏ ਖਿਆਲਾਂ ਨਾਲ ਹੁੰਦੀ ਹੈ ਕਵਿਤਾ ਦੀ ਸਿਰਜਣਾ। ਵਿਰਾਸਤ ਵਿੱਚ ਮਿਲੀਆਂ ਮਜਬੂਰੀਆਂ ਨੂੰ ਹੱਲ ਕਰਦੇ ਕਰਦੇ ਬੀਤ ਜਾਂਦਾ ਹੈ ਜੀਵਨ। ਵਿਰਾਸਤ ਵਿੱਚ ਮਿਲੀਆਂ ਮਜਬੂਰੀਆਂ ਨੂੰ ਹੱਲ ਕਰਦੇ ਕਰਦੇ ਬੀਤ ਜਾਂਦਾ ਹੈ ਜੀਵਨ। ਵਿਰਾਸਤ ਵਿੱਚ ਮਿਲੇ ਕਰਜ਼ੇ ਦੇ ਭੁਗਤਾਨ ਲਈ ਕਈ ਵਾਰ ਇੱਕ ਉਮਰ ਵੀ ਕਾਫੀ ਨਹੀਂ ਹੁੰਦੀ, ਕਈ ਵਾਰ ਇੱਕ ਉਮਰ ਕਾਫੀ ਨਹੀਂ ਹੁੰਦੀ, ਕਈ ਵਾਰ ਕੁਝ ਪਲ ਹੀ ਬਹੁਤ ਹੁੰਦੇ ਹਨ ਸੰਬੰਧਾਂ ਨੂੰ ਸਾਰਥਕ ਕਰਨ ਲਈ। ਖਮੋਸ਼ੀਆਂ ਬਹੁਤ ਕੁਝ ਕਹਿ ਦਿੰਦੀਆਂ ਨੇ ਅੰਦਰ ਦੀ ਟੁੱਟ ਭੱਜ ਨੂੰ। ਇੱਕ ਹੋਰ ਨਜ਼ਮ, ਸ਼ਬਦ ਹੀ ਬ੍ਰਹਮ ਹੋ ਜਾਂਦਾ ਹੈ, ਸ਼ਬਦ ਹੀ ਬ੍ਰਹਮ ਹੋ ਜਾਂਦਾ ਹੈ। ਕਾਗਜ਼ਾਂ ਉੱਤੇ ਬਣਾਏ ਗਏ ਘਰਾਂ ਦੇ ਚਿੱਤਰਾਂ ਵਿੱਚ ਇੱਕ ਚਿੱਤਰਕਾਰ ਦੀ ਕਲਾ ਤਾਂ ਕੈਦ ਹੋ ਸਕਦੀ ਹੈ, ਪਰ ਇਨਸਾਨ ਦੇ ਸੁਪਨੇ ਕੈਦ ਨਹੀਂ ਹੋ ਸਕਦੇ ਇਨਸਾਨ ਦੀਆਂ ਸਿਮਰਤੀਆਂ ਉਹਨਾਂ ਘਰਾਂ ਵਿੱਚ ਆਸਾਨੀ ਨਾਲ ਨਹੀਂ ਘੁੰਮ ਸਕਦੀਆਂ। ਸੋਚਾਂ ਵਿੱਚ ਸਿਮਰਤੀਆਂ ਨੂੰ ਜਿੰਦਾ ਘਰ ਅਤੇ ਜਿੰਦਾ ਇਨਸਾਨ ਚਾਹੀਦਾ ਹੈ, ਸੋਚਾਂ ਵਿੱਚ ਸਿਮਰਤੀਆਂ ਨੂੰ ਜਿੰਦਾ ਘਰ ਅਤੇ ਜਿੰਦਾ ਇਨਸਾਨ ਚਾਹੀਦਾ ਹੈ, ਅਤੇ ਘਰ ਨੂੰ ਚਾਹੀਦੇ ਨੇ ਜਿੰਦਾ ਸੁਪਨੇ। ਅਸਮਾਨ ਦੀ ਪਰਿਭਾਸ਼ਾ ਕਿੰਨੇ ਕਰੋੜ ਤਾਰਿਆਂ ਨਾਲ ਘੜੀ ਜਾ ਸਕਦੀ ਹੈ, ਦੋ ਚਾਰ ਤਾਰੇ ਅਸਮਾਨ ਨੂੰ ਅਸਮਾਨ ਨਹੀਂ ਰਹਿਣ ਦਿੰਦੇ। ਕਹਿਣ ਨੂੰ ਤਾਂ ਅਸੀਂ ਕੁਝ ਵੀ ਕਹਿ ਦਈਏ, ਪਰ ਪਰਿੰਦਾ ਇਨਸਾਨ ਨਹੀਂ ਹੋ ਸਕਦਾ ਅਤੇ ਇਨਸਾਨ ਪਰਿੰਦਾ ਨਹੀਂ ਬਣ ਸਕਦਾ। ਦੋਵਾਂ ਦੀ ਦੁਨੀਆ ਤਾਂ ਇਹੀ ਹੈ, ਪਰ ਸੁਪਨੇ ਅਲੱਗ ਨੇ। ਆਦਮੀ ਸਾਰੀ ਉਮਰ ਖੰਭਾਂ ਨੂੰ ਤਰਸਦਾ ਹੈ ਅਤੇ ਪਰਿੰਦਾ ਸਾਰੀ ਉਮਰ ਪੱਕੇ ਘਰਾਂ ਦੀ ਕਲਪਨਾ ਕਰਦਾ ਹੈ। ਦੋਵੇਂ ਅਕਸਰ ਰਹਿੰਦੇ ਨੇ ਅਧੂਰੇ। ਕਈ ਵਾਰ ਤਾਂ ਕਵੀ ਵੀ ਹੀ ਹੈ ਆਲ੍ਹਣਿਆਂ ਅਤੇ ਘਰਾਂ ਤੋਂ ਪਰਾਂ ਦਾ ਇਨਸਾਨ। ਕਵੀ ਤਾਂ ਕਵੀ ਹੀ ਹੈ ਆਲ੍ਹਣਿਆਂ ਅਤੇ ਘਰਾਂ ਤੋਂ ਪਰਾਂ ਦਾ ਇਨਸਾਨ। ਜਿੱਥੇ ਉਹ ਆਪ ਨਹੀਂ ਉੱਡਦਾ, ਉਸਦੇ ਸੁਪਨੇ ਉੱਡਦੇ ਨੇ। ਪਰਿੰਦਾ ਆਪ ਉੱਡਦਾ ਹੈ, ਪਰ ਉਸਦੇ ਸੁਪਨੇ ਮਰੇ ਹੁੰਦੇ ਨੇ। ਕਵੀ ਤਾਂ ਕਵੀ ਹੀ ਹੁੰਦਾ ਹੈ, ਅਤੇ ਕਵੀ ਦੇ ਸ਼ਬਦਾਂ ਵਿੱਚ ਕਹਿੰਦੇ ਨੇ ਰੱਬ ਦਾ ਵਾਸ ਹੁੰਦਾ ਹੈ, ਬਲਕਿ ਸ਼ਬਦ ਹੀ ਰੱਬ ਹੋ ਜਾਂਦੇ ਨੇ, ਸ਼ਬਦ ਹੀ ਬ੍ਰਹਮ ਹੋ ਜਾਂਦੇ।
1: ਹੁਣੇ ਤੁਸੀਂ ਰਜਿੰਦਰ ਕੁਮਾਰ ਬਿਆਲਾ ਤੋਂ ਉਹਨਾਂ ਦੀਆਂ ਕਵਿਤਾਵਾਂ ਸੁਣ ਰਹੇ ਸੀ। ਮਿੱਤਰੋ, ਅੱਜ ਵਿਸ਼ਵ ਪ੍ਰਕਿਰਤੀ ਸੰਭਾਲ ਦਿਵਸ ਵੀ ਮਨਾਇਆ ਜਾ ਰਿਹਾ ਏ। ਇਸ ਦਿਨ ਦਾ ਮੁੱਖ ਉਦੇਸ਼ ਕੁਦਰਤੀ ਸਰੋਤਾਂ ਜਿਵੇਂ ਪਾਣੀ, ਜੰਗਲ, ਜੀਵ ਜੰਤੂ ਅਤੇ ਮਿੱਟੀ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਵਾਤਾਵਰਨ ਨੂੰ ਖਰਾਬ ਹੋਣ ਤੋਂ ਬਚਾਉਣਾ ਹੈ। ਧਰਤੀ ਦੇ ਕੁਦਰਤੀ ਸੰਤੁਲਨ ਨੂੰ ਬਣਾਈ ਰੱਖਣਾ ਅਤੇ ਅਲੋਪ ਹੋ ਰਹੀਆਂ ਜੀਵ ਜੰਤੂਆਂ ਅਤੇ ਰੁੱਖਾਂ ਦੀਆਂ ਪ੍ਰਜਾਤੀਆਂ ਨੂੰ ਸੁਰੱਖਿਅਤ ਕਰਨਾ ਵੀ ਇਸ ਦਾ ਮਨੋਰਥ ਹੈ। ਸੋ ਸਾਨੂੰ ਚਾਹੀਦਾ ਹੈ ਕਿ ਅਸੀਂ ਕੁਦਰਤੀ ਸਾਧਨਾਂ ਦੀ ਅੰਨੇ ਵਾਹ ਵਰਤੋਂ ਨੂੰ ਰੋਕੀਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਹਨਾਂ ਨੂੰ ਸਾਂਭ ਕੇ ਰੱਖੀਏ। ਸੰਗੀਤ ਵੀ ਕੁਦਰਤ ਦੀ ਇੱਕ ਖਾਸ ਦੇਣੇ, ਇਸ ਵਾਸਤੇ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਇਹ ਗੀਤ, ਇੱਕ ਝੂਟਾ ਲੈ ਜਾ, ਜਿਸ ਨੂੰ ਆਵਾਜ਼ ਦਿੱਤੀ ਏ ਬਲਕਾਰ ਸਿੱਧੂ ਨੇ।